0: ਉੱਥੇ ਮਾਨੇ ਗਏ ਕਰੋ
1: ਤਨਾਵ ਭਰੇ ਖੁੱਲਾ ਖੁੱਲਾ ਕਰੋ ਸਮਾਧਾਨ ਲਾਗੂ ਪਦਾਰਥ ਹੋਇਆ
0: ਲਾਗੂ ਪਦਾਰਥ ਵਾਟੇ ਤਾਰਾ ਵਸੋ ਸਵਸਥ ਰਹੋ ਉਜਾਰੋ ਭਵਿਸ਼ਯ ਰੋਜੋ
2: ਰੇਡੀਓ ਗੁਰਵਾਰ ਦਾ ਐਫਐਮ ਦੁਆਰਾ ਜਾਰੀ ਜਾਰੀ ਸੰਦੇਸ਼

ਸਰਕਾਰ ਪ੍ਰਾਪਤ ਹੋਣੀ ਕਰੀਬ 10 ਕਰੋੜ ਨੇਪਾਲੀ ਰੁਪਈਆ ਬਰਾਬਰ ਕੁੰਟਲ ਸਾਹਿਤ ਸਵੀਕਾਰ ਗਰਨੇ ਲੜੇ ਗਰੇਕੋ ਸਾ ਅਜ ਪ੍ਰਸਿੱਧ ਮੰਤਰੀ ਪਰਿਸ਼ਦ ਬੈਠਕ ਲਈ ਸੋਮਵਾਰ ਤਾਰੀਖ ਸਰਕਾਰ ਦਾ ਪ੍ਰਵਕਤਾ ਤਥਾ ਸਿੱਖਿਆ ਮੰਤਰੀ ਸਸਮਿਤ ਪੋਖਰੇਲ ਜਾਣਕਾਰੀ ਦਿਨ ਭਰ